ਤੂੰ ਬੇਚਦਾ ਸੱਚ ਨਾਲ ਗੱਲ ਕਰੀਏ ਕ੍ਰਿਸ਼ਨ, ਤੂੰ ਗੋਲੀਆਂ ਬੇਚਦਾ, ਹੁਣ ਤੂੰ ਨਾ ਟੈਨਸ਼ਨ ਲੈ, ਕ੍ਰਿਸ਼ਨ ਮੇਰੇ ਮਗਰ ਛੱਡਾ।